ਰਾਜੇ ਚੂਚਕੇ ਦਾ ਤੇ ਕਿਸੇ ਦੀ ਕੀ ਪਰਵਾਹ ਮੈਨੂੰ ਮੈਂ ਤਾਂ ਤੂੰ ਕੇ ਪਲੇ ਤੁਰ ਜਾ ਟੁੱਟਾ ਆਇਆ ਸੁਪਰ ਬਾਦਸ਼ਾਹ ਮੈਨੂੰ ਪਲਾ ਹੋਇਆ।